ਮਸ਼ਕਤਕਾਲ ਨਾਨਕ ਤੇ ਮੁਕਹੁ ਜੁਲੇ ਕੇ ਤੀ ਜੁੱਤੀ ਨਾਲ ਚਿੰਨ ਨਾਮ ਦਿਆਇਆ ਖੇ ਮਸ਼ਕਤਕਾਲ ਨਾਨਕ ਤੇ ਮੁਕਹੁ ਜੁਲੇ ਕੇ ਤੀ ਜੁੱਤੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।